ਫੜੇ ਜਾਓ ਕੇ ਸੰਗਈ ਲੈ ਸੰਖੇ ਕੇ ਗਰਿਓ ਜਾਲੀ ਮਾਯਾਲੇ ਕਾਸਤੋ ਯੋ ਮਨ ਦੁਧਾਰੇ ਪਰਿਉਨੀ ਮਿਰ ਮਿਰੇ ਉਨਕੋ ਆਖਾਲੇ ਸੁਨ ਕੋ ਚੁਰਾ ਕਿਨੇ।